ਵੈਲਕਮ ਬੈਕ, ਵੈਲਕਮ ਇੱਕ ਦਫ਼ਾ ਬਾਅਦ ਸਰਾਇਕੀ ਪ੍ਰੋਗਰਾਮ ਵਿੱਚ, ਸਰਾਇਕੀ ਖੁਸ਼ਬੂ ਪ੍ਰੋਗਰਾਮ ਦੇ ਵਿੱਚ ਨਹਿਮਤ ਉਲਾ ਰਹੇ ਸਾਡੇ ਨਾਲ ਨਾਲ ਹੈ ਅਤੇ ਪ੍ਰੋਗਰਾਮ ਸੁਣਦੇ ਪਿਆ ਹੋਏ ਸਰਾਇਕੀ ਖੁਸ਼ਬੂ, ਗੁਲਜ਼ਾਰ ਆਲਮ ਦਾ ਸੌਂਗ ਸੁਣਦੇ ਪਿਆ ਹੋਏ ਦੋਸਤੋ, ਮੇਰੇ ਨਾਲ ਪਿਆਰ ਮੁਹੱਬਤ ਰੱਖਣ ਵਾਲੇ ਪਸ਼ਤੂਨ ਫੈਜ਼ਾਨ ਸ਼ੇਖ ਕਰੇ ਕਢਾਈ ਫੈਜ਼ਾਨ ਅਤੇ ਪੇਜ਼ੂ ਚੀਕ ਮੈਂ ਬਿਰਾਈ ਉਹੀ ਗੁਲਜ਼ਾਰ ਆਲਮ ਦੀ ਫਰਮਾਇਸ਼ ਕੀਤੀ ਹੈ। ਗੁਲਜ਼ਾਰ ਆਲਮ ਦਾ ਪ੍ਰੋਗਰਾਮ ਸੁਣਾ ਨੇ ਅਤੇ ਗਾਣਾ ਸੁਣਾ ਨੇ, ਲੇਕਿਨ ਥੋੜ੍ਹਾ ਅਤੇ ਊਂ ਪਸ਼ਤੋ ਬਿਰਾ ਕੋ ਫੈਜ਼ਾਨ ਦਾ ਜ਼ੇ ਵਾਇਮ ਆ ਜਿੱਦਾਂ ਲਸ਼ਗੋ ਨੇ ਗਾਣਾ ਉਹ ਲੱਗੇਦਾ ਆ ਨੋਰਾ ਗਾਣਾ ਦੇ ਪਮਾ ਕਰਜ਼ਾ ਉਹ ਅਸਲਾ ਪਮਾ ਕਰਜ਼ਾ ਉਹ ਕਾ ਬਲ ਪ੍ਰੋਗਰਾਮ ਤਬਰ ਅਜਮ ਅੱਲਾ ਪਾ ਫਜ਼ਲ ਸਰਾ ਫੈਜ਼ਾਨਾ ਜਾਰ ਦੇ ਸਮ ਫੈਜ਼ਾਨਾ ਖੁਦਾ ਦੇ ਆਬਾਦ ਕਾ ਬਲ ਪ੍ਰੋਗਰਾਮ ਤਬਰ ਅਜਮ ਦਾ ਗੁਲਜ਼ਾਰ ਆਰਮ ਪੂਰਾ ਗਾਣਾ ਪਤਾ ਸੁਬਾਰ ਵਲੇ ਚਿੱਤੇ ਟਾਈਮ ਕਮੀ ਦਾ ਚਿਖਾਪਨ ਅਸੇ ਫੈਜ਼ਾਨਾ ਮਾਂ ਪ੍ਰੋਗਰਾਮ ਸੁਮਾਰ ਪਵਰਾ ਜੀ ਮਾਂ ਸਾਰਾ ਉਹ ਸਹੀ ਪ੍ਰੋਗਰਾਮ ਬਾਰਵੇ ਦਾ ਗੁਲਜ਼ਾਰ ਆਲਮ ਵਾਲਾ ਗਾਣਾ ਬਿਆਹ ਬਤਾ ਸੁਲਾ ਦਾ ਸਰ ਨੰਬਰ ਲਗਾਉਂ ਔਖਾ ਪੱਕੇ ਜਮਾ ਟਾਈਮ ਨਸ਼ਤਾ। ਦੋਸਤੋ ਪ੍ਰੋਗਰਾਮ ਸ਼ੁਰੂ ਹੋਏ ਸਰਾਇਕੀ ਖੁਸ਼ਬੂ ਅਤੇ ਕਹਾਣੀ ਆਈ ਚਾਚੇ ਬਸ਼ਕੂ ਦੀ ਅਤੇ ਫਿੱਡੀ ਮਾਸੀ ਦੀ ਮਲਕ ਮਲਕਾਣੀ ਫਿੱਡੀ ਮਾਸੀ ਦੀ ਤਾਂ ਜਿਹੜਾ ਮੁਕਾਬਲਾ ਸ਼ੁਰੂ ਪਿਆ ਹੈ ਸਾਰਾ ਲੋਕ ਜਮ੍ਹਾਂ ਹੈ ਵਿਹੜੇ ਦੇ ਵਿੱਚ ਤਾਂ ਬਿਲਕੁਲ ਇੱਕ ਇਜਾਜ਼ਤ ਆਈ ਅਤੇ ਜਿਹੜਾ ਚਾਚਾ ਲੁੰਧ ਆਈ ਇੱਕ ਵਲਾ ਵਲਾ ਕਾਨੀ ਚੱਕੇ ਵੰਜ ਮਲਕਾਣੀ ਦੇ ਪਾਸੇ ਵੰਜ ਉਹਦੇ ਸਿਰ 'ਤੇ ਹੱਥ ਰੱਖ ਆਖਰੀ ਸਿਰਫ ਆਖਰੀ ਕਾਲ ਹੈ ਮੇਰਾ ਸੋਹਣਾ ਸੱਜਣਾ ਕੌਣ ਹੈ ਮਤਨ ਨਾਰਾਜ਼ ਸੀ ਵੰਜੇ ਆਖਰੀ ਕਾਲ ਹੈ ਦੇਖਣ ਦੇਖਦੇ ਹਾਂ ਕੌਣ ਹੈ। ਹੈਲੋ ਅਸਲਾਮ ਵਾਲੇਕੁਮ ਮੇਰਾ ਸੋਹਣਾ ਸੱਜਣਾ ਕਿਆ ਹਾਲ ਹੈ ਠੀਕ ਠਾਕ ਤਬੀਅਤ ਸੈਟ ਹੈ ਪ੍ਰੋਗਰਾਮ ਸਰਾਇਕੀ ਖੁਸ਼ਬੂ ਦੀ ਤੈਕੂ ਵੈਲਕਮ ਆਖਿਆ ਜੀ ਜਮਸ਼ੇਦ ਗਮੀਨ ਗਮਗੀਨ ਕੋੜੇ ਚੂ ਜਮਸ਼ੇਦ ਜੀ ਮੈਂ ਪਹਿਲੀ ਦਫ਼ਾ ਕਾਲ ਕੀਤੀ ਵੀ ਮੇਰੇ ਪ੍ਰੋਗਰਾਮ ਵਿੱਚ ਬਿਲਕੁਲ ਜੀ ਜਮਸ਼ੇਦ ਤੈਕੂ ਆਪਣੇ ਸਰਾਇਕੀ ਪ੍ਰੋਗਰਾਮ ਵਿੱਚ ਸੱਤ ਬਿਸਮਿਲਾ ਸੌ ਬਿਸਮਿਲਾ ਲੱਖ ਬਿਸਮਿਲਾ ਅਤੇ ਖੁਸ਼ ਆਮਦੀਦ ਦਾ ਕਹਿਣਾ ਠੀਕ ਠਾਕ ਬਸ ਬਿਲਕੁਲ ਜੀ ਟਾਈਮ ਬਹੁ ਥੋੜ੍ਹਾ ਕੰਮ ਹੈ ਅਤੇ ਕਹਾਣੀ ਸੁਣੀ ਵੀ ਅੱਛਾ ਚਲੋ ਠੀਕ ਠੀਕ ਹੈ ਨਸੀਬ ਥੀ ਵੀ ਨਸੀਬ ਥੀ ਵੀ ਸ਼ਾਲਾ ਗੋਸ਼ ਨਸੀਬ ਥੀ ਵੀ ਰੋਟੀ ਨਸੀਬ ਥੀ ਵੀ ਕਹਿ ਯਾਰ ਦੋਸਤ ਕੋ ਜ਼ਬਰਦਸਤ ਅਲਹਮਦੁਲਿਲਾ ਕਹਿ ਯਾਰ ਦੋਸਤ ਕੋ ਸਲਾਮ ਲੈ ਮੈਂ ਟਾਈਮ ਬਹੁ ਖਤਮ ਹੈ ਮੇਰੇ ਕੋਲ ਨਹੀਂ ਜੀ ਬਸ ਹੁਣ ਟਾਈਮ ਖਤਮ ਹੈ ਇਜਾਜ਼ਤ ਚਾਹਤਾ ਅਤੇ ਹਿੰਨ ਕੋ ਅਲਾਵਾ ਆਂਦੀ ਸਵਾਰ ਅਤੇ ਮੇਰੇ ਉੱਤੇ ਕਰਜ਼ਾ ਰਹਿ ਗਿਆ ਬਿਲਕੁਲ ਜੀ ਟਾਈਮ ਖਤਮ ਹੈ ਬਿਲਕੁਲ ਟਾਈਮ ਖਤਮ ਹੈ ਤਾਂ ਦੋਸਤੋ ਜੀ ਮੈਂ ਐਲਾਨ ਕੀਤਾ ਹੈ ਮਲਿਕ ਪ੍ਰਪੀਟਨ ਸਾਹਿਬ ਨੇ ਕਿ ਜੇਸ਼ ਅਤੇ ਹੱਥ ਰੱਖੇ ਸੀ ਅਤੇ ਕਰੇ ਸੀ ਜੇ ਲੈ ਹੁਣ ਲੋਕ ਜਮ੍ਹਾਂ ਥੀ ਗਏ ਅਤੇ ਇੱਕ ਇਜਾਜ਼ਤ ਮਿਲੀ ਹੈ ਅਤੇ ਚਾਚਾ ਲੁੰਦਾ ਇੱਕ ਆਖੇ ਜੋ ਵੰਜ ਉੱਤੇ ਵੰਜ ਅਤੇ ਮਲਕਾਣੀ ਫਿੱਡੀ ਦੀ ਉੱਤੇ ਸਿਰ 'ਤੇ ਹੱਥ ਰੱਖ ਮਲਕਾਣੀ ਤੈਰੀ ਅਤੇ ਸਾਰਾ ਜ਼ੇਵਰ ਤੈਰਾ ਤਾਂ ਉਹਦੀ ਗਾਲ ਮੰਨ ਕੇ ਅਤੇ ਇਹ ਗਿਆ ਪਹੋੜੀ 'ਤੇ ਚੜ੍ਹੇ ਦੋਸਤੋ ਸਾਰੇ ਦੋਸਤਾਂ ਕਈਆਂ ਕਾਲਾਂ ਕੀਤੇ ਉਹਨਾਂ ਦਾ ਸਵਾਲ ਦਰੁਸਤ ਆਈ ਉਹਨਾਂ ਦਾ ਜਵਾਬ ਦੂਸਰਾ ਆਈ ਯਾਨੀ ਕਿ ਚਾਚਾ ਬਸ਼ਕੂ ਜਿਹੜੇ ਚੜ੍ਹਿਆ ਨਾ ਪਹੋੜੀ 'ਤੇ ਇੱਕ ਵਗੇ ਤੇ ਹੱਥ ਰੱਖਿਆ ਅਤੇ ਚੜ੍ਹ ਗਏ ਅਤੇ ਬਹਿ ਵਗੇ ਤੇ ਹੱਥ ਰੱਖਿਆ ਅਤੇ ਚੜ੍ਹ ਗਏ ਅਤੇ ਤ੍ਰੀਜੇ ਵਗੇ ਤੇ ਹੱਥ ਰੱਖਿਆ ਅਤੇ ਪਿੱਛੋਂ ਮਲਿਕ ਪ੍ਰਪੀਟੋਂ ਗਏ ਅਤੇ ਹੱਥ 'ਚ ਬਹੁਤ ਮਜ਼ਦਾਰ ਸੋਟੀ ਅਤੇ ਬਹੁਤ ਮਜ਼ਦਾਰ ਡੰਡਾ ਚਾਈ ਖੜਾ ਆਈ ਜਿਵੇਂ ਤ੍ਰੀਜੇ ਵਗੇ ਤੋਂ ਗਈ ਅਤੇ ਮਾਰੇ ਇਸ ਕਾਂਢੀ 'ਚ ਜੇ ਚਾਚੇ ਬਸ਼ਕੂ ਦੇ ਕਾਂਢੀ 'ਤੇ ਧਾਂ ਥੀ ਐਸ ਵਾਤੀ 'ਚ ਭਾਂ ਥੀ ਐਸ ਵਈਆ ਲਾ ਥੀ ਐਸ ਐਡੀ ਸਖਤ ਮਾਰੇ ਕਿਉਂਕਿ ਪ੍ਰਪੀਟੋਂ ਮਲਿਕ ਪ੍ਰਪੀਟੋਂ ਬਹੁਤ ਸੜਾ ਖੜਾ ਆਈ ਤਾਂ ਉਹ ਕੋ ਮਾਰਾ ਸੇ ਤਲੇ ਬੁਕਾਇਆ ਇਹ ਗਾਲ ਕੀਤੀ ਕਿ ਸ਼ਾਰ ਵਾਲੇ ਹੋ ਤੁਸਾਂ ਇਨਸਾਫ ਕਰੋ ਕਿਵੇਂ ਗਾਲ ਮੁੱਕੀ ਆਈ ਤਾਂ ਉਹਨਾਂ ਸ਼ਾਰ ਵਾਲਾ ਆਖੇ ਸਾਰਾ ਬੂਝਾ ਦਿੱਤਾ ਕਿ ਤੂੰ ਸ਼ਾਇਦ ਉਹ ਨਵੇਂ ਸੁਚੇਂਦਾ ਕਿ ਤੈਂ ਆਖਸ ਕਿ ਉਹ ਸ਼ਾਇਦ ਤੱਕ ਮਿਲ ਸੀ ਜਿਹੜੇ 'ਤੇ ਤੂੰ ਹੱਥ ਰੱਖਿਆ ਸੀ ਲੇਕਿਨ ਤੈਂ ਇੱਕ ਵਗੇ 'ਤੇ ਹੱਥ ਰੱਖਿਆ ਮਲਿਕ ਸਾਹਿਬ ਚੁੱਪ ਆਈ ਦੂਜੇ 'ਤੇ ਰੱਖਈ ਮਲਿਕ ਸਾਹਿਬ ਚੁੱਪ ਆਈ ਅਤੇ ਤ੍ਰੀਜੇ 'ਤੇ ਤੂੰ ਉਹਨੂੰ ਵਹਿੰਦਾ ਪਿਆ ਖਿਲਾਫ ਵਰਜ਼ੀ ਕਰਨਾ ਵਹਿੰਦੇ ਹੋਏ ਜਿਹੜੇ ਸ਼ਾਰ ਦਾ ਦਸਤੂਰ ਆਈ ਅਸੂਲ ਆਈ ਜਿਹੜਾ ਜ਼ਬਾਨ ਥਈ ਆਈ ਉਹਦੇ ਖਿਲਾਫ ਗਈਆਂ ਤਾਂ ਤੇਰਾ ਸਾਰਾ ਸ਼ਾਰ ਤੇਰੇ ਨਾਲ ਬਾਈਕਾਟ ਸਾਰੇ ਬੁਝੇ ਦਿੱਤੇ ਨੇ ਚਾਚੇ ਬਸ਼ਕੂ ਕੋ ਚਾਚੇ ਬਸ਼ਕੂ ਕੋ ਲੋਕ ਬੁਝੇ ਦੇ ਅਤੇ ਚਾਚਾ ਬਸ਼ਕੂ ਚਾਚੇ ਲੁੰਦੇ ਕੋ ਬੁਝੇ ਦੇਂਦੇ ਕਿ ਯਾਰ ਇਹ ਤੈਅ ਮੈਂ ਕੋ ਆਖੇ ਜੋ ਮੰਝ ਮਲਕਾਣੀ ਦੇ ਸਿਰ 'ਤੇ ਹੱਥ ਰੱਖ ਮੰਝ ਮਲਕਾਣੀ ਜੀ ਇਹ ਮਲਕਾਣੀ ਦੇ ਸਿਰ 'ਤੇ ਹੱਥ ਮੈਂ ਕਿਵੇਂ ਰੱਖਾਂ ਜੋ ਪੌੜੀ 'ਤੇ ਮੈਂ ਹੱਥ ਰੱਖਿਆ ਉਹ ਮੈਂ ਕੋ ਪੌੜੀ ਦੇ ਵਗੂੰ ਆ ਕੇ ਮੰਝ ਇਹ ਆਪਣੇ ਪੌੜੀ ਦੇ ਵਗੇ ਨਹੀਂ ਤਰਾਏ ਪੱਟ ਅਤੇ ਨੇ ਬਈ ਕੇਸ਼ਕ ਹੋਣੀ ਅਤੇ ਚਾਚੇ ਲੁੰਦੇ ਕੋ ਆਖੇ ਲੁੰਦਾ ਤੈਂ ਮੈਂ ਨਾਲ ਬੜੇ ਬਹੁਤ ਜ਼ਿਆਦਾ ਜ਼ਿਆਦੀ ਕੀਤੀ ਤੈਂ ਮੈਂ ਕੋਈ ਗਲਤ ਮਸ਼ਵਰਾ ਦਿੱਤਾ ਥੀ ਸਕਦੇ ਮੈਂ ਮੰਝ 'ਤੇ ਰੱਖੋ ਹੋਵੇ ਗਾਂ 'ਤੇ ਰੱਖੋ ਹੋਵੇ ਸੂਹਾ ਗਾਂ 'ਤੇ ਰੱਖੋ ਬਹਿ ਕੋਈ ਸਮਾਨ 'ਤੇ ਰੱਖੋ ਮਾਂ ਅਤੇ ਮੈਂ ਕੁਝ ਤੀ ਹੁਣ ਮੈਂ ਤਰਾਏ ਵਗਾਂ 'ਤੇ ਮੈਂ ਕੇਸ਼ਕ ਰਹਿ ਸਾਂ ਪਹੋੜੀ ਦੇ ਤਰਾਏ ਵਗੇ ਮੈਂ ਕੇਸ਼ਕ ਰਹਿ ਸਾਂ ਕੇਸ਼ਕ ਥੀਂ ਗਏ ਬਸ ਉਹ ਬਦਨਾਮ ਥੀ ਗਏ ਚਖੇ ਚਖੇ ਕਰੇਂਦਿਆਂ ਨੇ ਲੇਕਿਨ ਉਹ ਸੋਚ ਨਹੀਂ ਕੀਤੀ ਦੋਸਤੀ ਅਕਲ ਮਲਿਕ ਸਾਹਿਬ ਬੜਾ ਸੋਹਣਾ ਅਕਲ ਕੀਤੇ ਮੈਂ ਪ੍ਰੋਗਰਾਮ ਸ਼ੁਰੂ ਥੀ ਮੰਗਣ ਪਹਿਲੇ ਸਵਾਲ ਕੋ ਮੈਂ ਆਖਿਆ ਕਿ ਅਕਲ ਜਿਹੜਾ ਇਨਸਾਨ ਕੋ ਹਰ ਜਾ 'ਤੇ ਬਚਾਉਂਦਾ ਹੈ ਅੱਛਾਈ ਬੁਰਾਈ ਹਰ ਸ਼ਾਇਦ ਆਦਮੀ ਸੋਚ ਕਰੇ ਹਰ ਸ਼ਾਇਦ ਅਕਲ ਕਰੇ ਅਕਲ ਨਾਲ ਅਤੇ ਸੋਚ ਨਾਲ ਅਤੇ ਸਬਰ ਨਾਲ ਜਿਹੜਾ ਕੰਮ ਥੀਂਦਾ ਬਿਲਕੁਲ ਉਹ ਇਨਸਾਨ ਕਾਮਯਾਬ ਹੁੰਦਾ ਤਾਂ ਮਲਿਕ ਆਪਣਾ ਪ੍ਰਪੀਟੋਂ ਬਚ ਗਿਆ ਉਹ ਕੋ ਲੋਕ ਮੁਬਾਰਕਾਂ ਦਿੱਤੇ
تن لکن یہ رگیا کو بہوڑی تے اپنے گھر والوں کو ملک ملکانی پھیڈی کو آکر ملکانی پھیڈی تین میں نال نہیں کیتا تھی سکتے تے کو میں چھوڑ دے ماں تو اون وقت اون کو آکر مانی ایک کمرہ بھی بات تیری میں کو ضرورت کو نہیں کہ میں تے کو خود بھی آکھ آئی زبان نہ لگائی کہ یہ خربوزے کو سنبھال رکھ میں چونک تے میں نے اندو تے میں مقابلہ گٹے سا لیکن تے ایک گال ذہن چ نہیں رکھی دوستو ظالم بھی ہوندے جن کی وجہ کن انسان جن کی وجہ کن شور جن کی وجہ کن گھر والا بڑا بربادی کا نظارہ دیکھتا ہے ایک عورت دے ہاتھوں اے ملک پر پیٹن صاحب بھی بربادی کا نظارہ ڈٹھ لیکن اللہ تعالیٰ ان کی عزت بچائیے لیکن وہی زال دے ہاتھوں دوستو عقل کی تا کرو ہر شے نال عقل کرے سو صبر کرے سو سوچ کرے سو تو ان شاء اللہ تو ساری کامیابی ہو سی سارا پروگرام ایک دفعہ ود میں سکو کھیلنا جولا کہ ہفتے دی رات 11-12 تک نازمان خٹک صاحب نے محمد نازمان خٹک صاحب نے خصوصی سانت مہربانی کی تھی خاص کر نعمت اللہ ارائی تھے خاص کر سرائکی لوکاں نال جڑا پروگرام نال محبت کرے دین ایف ایم ریڈیو 88.4 دے نال محبت کرے دین ایف ایم ریڈیو 88.4 دے جتنے پروگرام ہیں سارا نال محبت کرے دین سارا کو مد نظر رکھیندے ہوئے محمد نازمان خٹک صاحب بڑی مہربانی کی تھی ایک سرائکی پروگرام سا کو دیدت ہفتے دی رات کو 11-12 تک نہ بھولے سو میرے نال نال رہ سو نعمت اللہ ارائی دے نال رہ سو پروگرام سن سو دوستو اگر این دوران میرے وات وچ کوئی غلط لفظ کوئی ایویں دکھی گال جہاں دل کو زور آیا ہوئے خفے تے ہوئے ناراض تے ہوئے تے صرف اللہ دے ناں تے صرف نعمت اللہ ارائی معافی منگدا ہے دعائیں کرے سی دعائیں منگدا ہے زندگی رہی رات رہی بات رہی زندگی رہی تے ملاقات رہی ان شاء اللہ اگلے ہفتے سوار تے بات میں حاضر تھی ساں اون ٹائم تک میں کوئی اجازت دیو میرے سونے سجنوں فی امان اللہ خدا حافظ والسلام

0: ਕਿਉਂਕਿ ਜੀ 09635111488 ਦਿਨ ਬਾਅਦ ਚਮ ਦੇ ਕਹਿਣਾ ਇਸ ਐਮ ਐਸ ਬਹਮ ਸੋ ਫਰਮੇਸ਼ਨ ਉੱਪਰ ਰਕਮ ਬੇਵਕਾਲ ਸਮਰ ਜਮਾ ਸਕ ਕਾਲ ਸਮ ਗੁਰੂ ਨੇ ਜ਼ਿਆਦ ਦੀ ਮੈਂ ਕਿਦੇ ਸੀ ਜਮ ਗੁਰੂ ਉਰਦੂ ਅਵਦਨ ਕਿ ਕਮ ਸ਼ਨ ਬੇਵਕ ਇਸ ਐਮ ਐਸ ਮਿਲਕ ਮਜ਼ੀ ਉਹ ਦਿਨ ਪਾਸ ਬੇ ਐਸ ਐਮ ਐਸ ਨਾ ਜਮਾ ਜੀ ਅਸਲਾਮ ਅਲੈਕੁਮ ਅਸਲਾਮ ਅਲੈਕੁਮ ਜੀ ਜਮਾ ਹੋ ਰਿਕਮ ਅਗਰ ਅੰਦਰ ਤੇ ਪਲੇ ਕਮ ਅਸੀਂ
1: ਮਾਸ਼ਾ ਅੱਲਾਹ ਜੋ ਕਿ ਮਾਰ ਦਰ ਲੜਕੀ ਔਰ ਖੜਾ
0: ਓਕੇ ਸੇ ਰਹਾ ਰੇਡੀਓ ਆ ਰਹੇ ਸੀ